ਅਸੀਂ ਆਕਾਸ਼ਵਾਣੀ ਦੇ ਸ਼ਿਮਲੇ ਕੇਂਦਰ ਕਾਬੂਲੇ ਕਰਦੇ ਹਨ। ਸ਼ਾਮੀ ਦੇ 4:20 ਹੋ ਚੁੱਕੇ ਦੇ ਹਨ। ਪੇਸ਼ ਹੈ ਤੁਸਾਂ ਦਾ ਆਪਣਾ ਮਨਪਸੰਦ ਚੰਬਿਆੜੀ ਕਾਰਜਕ੍ਰਮ। ਚੰਬਿਆੜੀ ਕਾਰਜਕ੍ਰਮ ਸੁਣਨ ਵਾਲੇ ਸਾਰੇ ਲੋਕਾਂ ਜੋ ਸੁਭਾਸ਼ ਠਾਕੁਰ ਦਾ ਪਿਆਰ ਭਰਿਆ ਨਮਸਕਾਰ।

ਜੀ ਤਾਂ ਹਾਜ਼ਰ ਹੈ ਚੰਬਿਆਲੀ ਪ੍ਰੋਗਰਾਮ ਲਈ ਕਰਕੇ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਸਾਂ ਨੇ ਗੱਲਬਾਤ ਕਰਨੀ ਸੀ ਹੈ ਜੀ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਜਨਗਣਨਾ 2027 ਦੇ ਬਾਰੇ ਵਿੱਚ ਵੀ ਛੋਟੀ ਜਿਹੀ ਜਾਣਕਾਰੀ ਤੁਸੀਂ ਜੋ ਦੇਣੀ ਅਤੇ ਕੰਨੇ ਹੀ ਚੰਬਿਆਲੀ ਬੋਲੀ ਦੇ ਵਿੱਚ ਸੁਣਨੀ ਜੀ ਨਵੀਂ ਤਾਜ਼ੀ ਖਬਰਾਂ। ਲੇਕਿਨ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਸੇ ਕਰਦੇ ਵਿਨੇ ਅਬਰੋਲ ਦੇ ਗਾਏ ਇਸ ਚੰਬਿਆਲੀ ਲੋਕ ਗੀਤ ਕੰਨੇ।

ਜਿੱਤਬ ਸੁਣਦੇ ਚੰਬਿਆਲੀ ਦੇ ਵਿੱਚ ਕੁਛ ਨਵੀਂ ਤਾਜ਼ੀ ਖਬਰਾਂ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਬੋਲਿਆ ਕਿ ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਹਿਮਾਚਲ ਦੀ ਤਰੱਕੀ ਵਾਸਤੇ ਹਰ ਇਮਦਾਦ ਜਿਹੜੀ ਹੈ ਸੀ ਦਿੱਤੀ ਹੈ, ਲੇਕਿਨ ਪ੍ਰਦੇਸ਼ ਦੀ ਸਰਕਾਰ ਇਸ ਪੈਸੇ ਜੋ ਲੋਕਾਂ ਤੱਕ ਪਹੁੰਚਾਉਣ ਵਿੱਚ ਨਾਕਾਮ ਰਹੀ ਹੈ। ਇਸ ਵਿੱਚ ਤਿੰਨਾਂ ਨੇ ਅੱਜ ਸ਼ਿਮਲੇ ਦੇ ਚੌੜਾ ਮੈਦਾਨ ਦੇ ਵਿੱਚ ਸਵੱਛਤਾ ਅਭਿਆਨ ਦੇ ਵਿੱਚ ਵੀ ਹਿੱਸਾ ਲਿਆ। ਰਾਜਪਾਲ ਕਵਿੰਦਰ ਗੁਪਤਾ ਨੇ ਬੋਲਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪੁਰਾਣੀ ਯੋਗ ਅਤੇ ਧਿਆਨ ਦੀ ਪੱਧਤੀ ਜੋ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਦਿੱਤੀ ਹੈ। ਤਿੰਨਾਂ ਨੇ ਲੁਧਿਆਣੇ ਦੇ ਵਿੱਚ ਅੱਗੇ ਬੋਲਿਆ ਕਿ ਇਸ ਦੌੜ ਧੂਪ ਭਰੀ ਜ਼ਿੰਦਗੀ ਦੇ ਵਿੱਚ ਖਰੀ ਸਿਹਤ ਬਣਾਉਣ ਵਾਸਤੇ ਯੋਗ ਅਤੇ ਧਿਆਨ ਜਿਹੜਾ ਹੈ ਸੀ ਜ਼ਰੂਰੀ ਹੈ। ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜਾਂ ਬੱਦਲ ਹਨ ਜਾਂ ਬਾਰਿਸ਼ ਹੋਇਆ ਕਰਦੀ ਹੈ, ਜਿਸ ਕਨੇ ਗਰਮੀ ਕਾ ਲੋਕਾਂ ਜੋ ਚੈਨ ਮਿਲ ਜਾਂਦਾ ਹੈ ਅਤੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਬਾਰਿਸ਼ ਅਤੇ ਬਿਆਰ ਦਾ ਸਿਲਸਿਲਾ ਇਉਂ ਹੀ ਜਾਰੀ ਰਹਿਣਾ। ਤਾਂ ਇਹ ਤੱਥੀ ਜੀ ਨਵੀਂ ਤਾਜ਼ੀ ਖਬਰੇ ਸੁਣਦੇ ਅਗਲਾ ਲੋਕ ਗੀਤ।

ਜੀ ਤੇ ਸੁਣੀ ਤੁਸੀਂ ਲੁੱਗੀ ਤਬ ਗੱਲਬਾਤ ਕਰਨੀ ਜੀ ਅਸਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਬਾਰੇ ਵਿੱਚ। ਦੇਖੋ ਜੀ, ਕੇਂਦਰ ਸਰਕਾਰ ਹੋ ਜਾਂ ਪ੍ਰਦੇਸ਼ ਦੀ ਸਰਕਾਰੇ ਹੁਣ ਲੋਕਤੰਤਰ ਦੇ ਵਿੱਚ ਵੱਖਰੇ ਵੱਖਰੇ ਟਾਈਮ ਪਰ ਜਿਹੜੀ ਹੈ ਸੀ ਵੱਖਰੀ ਵੱਖਰੀ ਸਕੀਮਾਂ ਹਰ ਸਰਕਾਰੇ ਲਾਉਂਦੇ। ਅਤੇ ਦੇਖੋ ਜੀ, ਇਸੀ ਕੜੀ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਹੈ ਸੇ ਭਾਰਤ ਸਰਕਾਰ ਦੀ ਸਕੀਮ ਹੈ, ਜਿਹੜੀ ਕਿ 22 ਜਨਵਰੀ 2015 ਜੋ ਹਰਿਆਣੇ ਦੇ ਪਾਣੀਪਤ ਕਾ ਸ਼ੁਰੂ ਹੋਈ। ਅਬ ਦੇਖਾ ਜੀ, ਹਰ ਸਕੀਮ ਦਾ ਜਿਹੜਾ ਹੈ ਸੇ ਇੱਕ ਮਕਸਦ ਹੁੰਦਾ ਅਤੇ ਇਸ ਦੇ ਵਿੱਚ ਵੀ ਬੜੀ ਸਾਰੀ ਗੱਲਾਂ ਇਹਦੇ ਹਨ ਜਿਹੜੀ ਕਿ ਭਾਰਤ ਸਰਕਾਰ ਨੇ ਸੋਚੀ ਦੀ ਹਨ। ਲੇਕਿਨ ਦੇਖਾ ਜੀ, ਸਰਕਾਰ ਦੀ ਸਕੀਮ ਵੀ ਧਰਾਤਲ ਪਰ ਜ਼ਮੀਨ ਪਰ ਤਾਂ ਹੀ ਉਤਰ ਸਕਦੀ ਜਿਸ ਟਾਈਮ ਅਸੀਂ ਸਾਰੇ ਮਿਲੀ ਜੁਲੀ ਕਰਕੇ ਕੰਮ ਕਰਨ। ਅਤੇ ਇਸ ਦਾ ਮਕਸਦ ਜਿਹੜਾ ਹੈ ਸੇ ਹੈ ਜੀ ਕੁੜੀਆਂ ਦੀ ਹਿਫਾਜ਼ਤ ਕਰਨਾ ਅਤੇ ਇਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਅੱਗੇ ਤਿੰਨਾਂ ਜੋ ਵਧਾਉਣਾ। ਅਤੇ ਅਸਾਂ ਦੇ ਦੇਸ਼ ਦੇ ਵਿੱਚ ਜਿਹੜਾ ਲਿੰਗ ਅਨੁਪਾਤ ਗਿਰਿਆ ਕਰਦਾ ਹੈ ਇਸ ਦੇ ਵਿੱਚ ਵੀ ਸੁਧਾਰ ਲਾਉਣਾ। ਲੇਕਿਨ ਇਸ ਕਾ ਪਹਿਲੇ ਕਿਆ ਸੀ, ਇਹਨਾਂ ਗੱਲਾਂ ਜੋ ਤੁਸੀਂ ਕਨੇ ਸਾਂਝਾ ਕਰੀਏ। ਦੇਖਾ ਜੀ, ਪਹਿਲੇ ਅਗਰ ਕੁਛ ਟਾਈਮ ਪਹਿਲੇ ਅਸੀਂ ਚਲੇ ਜਾਈਏ ਪੁਰਾਣੇ ਟਾਈਮ ਦੇ ਵਿੱਚ, ਅਤੇ ਜਿਸ ਜੋ ਅਸੀਂ ਬੋਲਦੇ ਪ੍ਰਾਚੀਨ ਕਾਲ, ਬੜਾ ਹੀ ਪੁਰਾਣਾ ਟਾਈਮ, ਅਤੇ ਇਸ ਦੇ ਵਿੱਚ ਜਿਹੜਾ ਐਸੇ ਅਸਾਂ ਦਾ ਜਿਹੜਾ ਸਮਾਜ ਥਾ ਹਿੰਦੁਸਤਾਨ ਦੇ ਵਿੱਚ, ਔਰਤਾਂ ਦੀ ਜਿਹੜੀ ਐਸੇ ਬੜੀ ਭਾਰੀ ਇੱਜ਼ਤ ਹੁੰਦੀ ਸੀ, ਪੜ੍ਹਾਈ ਲਿਖਾਈ ਦੇ ਵਿੱਚ ਜਿਹੜੇ ਹੈ ਸੇ ਔਰਤਾਂ ਅੱਗੇ ਰਹਿੰਦੀ ਸੀ, ਹੈ ਨਾ, ਹਥਿਆਰ ਚਲਾਉਣ ਦੇ ਵਿੱਚ ਵੀ ਸੇ ਅੱਗੇ ਰਹਿੰਦੀ ਸੀ। ਲੇਕਿਨ ਜਿਉਂ ਜਿਉਂ ਟਾਈਮ ਬਦਲਦਾ ਗਿਆ, ਥੋੜ੍ਹੀ ਸੋਚ ਦੇ ਵਿੱਚ ਵੀ ਅਸਾਂ ਦੇ ਬਦਲਾਵ ਆਇਆ। ਲੇਕਿਨ ਜਿਸ ਟਾਈਮ ਅਸੀਂ ਆਪੋ ਦੇ ਵਿੱਚ ਲੜਦੇ ਰਹੇ ਅਤੇ ਬਾਹਰ ਦੇ ਮੁਲਕਾਂ ਦੇ ਜਿਹੜੇ ਲੁਟੇਰੇ ਥੇ, ਆਕਰਮਣਕਾਰੀ ਥੇ, ਸੇ ਆਏ ਅਤੇ ਅਸਾਂ ਦੇ ਦੇਸ਼ ਦੇ ਵਿੱਚ ਹਮਲੇ ਕੀਤੇ, ਲੁੱਟਪਾਟ ਕੀਤੀ, ਸਾਰੇ ਜਿਹੜੇ ਹੈ ਸੇ ਜਵਾਹਰਾਤ ਰਤਨ ਸੋਨਾ ਸਾਰੇ ਲੁੱਟੀ ਕੇ ਲਈ ਗਏ। ਲੇਕਿਨ ਸਾਰਿਆਂ ਕੋ ਵੱਡੀ ਗੱਲ ਇੱਕ ਹੋਰ ਹੋਈ, ਸੇ ਹੋਈ ਕਿ ਅਸਾਂ ਦੇ ਜਿਹੜੇ ਰੀਤੀ ਰਿਵਾਜ਼ ਹਨ, ਅਸਾਂ ਦੇ ਜਿਹੜੇ ਧਰਮ ਹਨ, ਤਿੰਨਾਂ ਪਰ ਵੀ ਹਮਲੇ ਹੋਏ। ਤਾਂ ਦੇਖਾ ਜੀ, ਫਿਰ ਕਿਆ ਹੋਇਆ ਕਿ ਜਿਹੜੀ ਅਸਾਂ ਦੀ ਔਰਤਾਂ ਸੀ, ਸੇ ਘਰ ਦੀ ਜਿਹੜੀ ਚਾਰ ਦੀਵਾਰੀ ਹੈ ਤਿੱਤੇ ਤਿਕਰ ਹੀ ਜਿਹੜੀ ਹੈ ਸੇ ਸੀਮਤ ਰਹੀ ਗਈ। ਤਾਂ ਸਹੀ ਗੱਲ ਜਿਹੜੀ ਹੈ ਸੇ ਅਸਾਂ ਦੀ ਸੋਚ ਦੇ ਵਿੱਚ ਵੀ ਆਈ ਗਈ। ਅਤੇ ਧੀਰੇ ਧੀਰੇ ਟਾਈਮ ਜਿਹੜਾ ਸੀ ਅੱਗੇ ਵੱਧਦਾ ਗਿਆ। ਲੇਕਿਨ ਅੱਜ ਦੇਖਾ ਜੀ, ਆਜ਼ਾਦੀ ਦੇ ਇਤਨੇ

ਛੇਲਦਿਆ ਲੋਕ ਗੀਤ ਤੁਸੀਂ ਸੁਣਿਆ। ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੀ ਜਾਣਕਾਰੀ ਦੇਣ ਤੋਂ ਪਹਿਲੇ ਅਸਾਂ ਆਪਣੇ ਸ਼ਰੋਤਿਆਂ ਜੋ ਜਿਹੜੀ ਹੈ ਇੱਕ ਸੂਚਨਾ ਜਾਣਕਾਰੀ ਦੇਣਾ ਚਾਹੁੰਦੇ ਹਨ। ਦੇਖਾ, ਜਨਗਣਨਾ 2027 ਦੇ ਪਹਿਲੇ ਚਰਨ ਮਕਾਨ ਸੂਚੀਕਰਨ ਕਰਨਾ, ਮਕਾਨਾਂ ਦੀ ਗਿਣਤੀ ਕਰਨ ਦਾ ਆਯੋਜਨ ਹਿਮਾਚਲ ਪ੍ਰਦੇਸ਼ ਰਾਜ 'ਚ ਤੈਅ ਕੀਤੀਆਂ ਗਈਆਂ ਤਰੀਖਾਂ ਦੇ ਅਨੁਸਾਰ 16 ਜੂਨ 2026 ਅਤੇ 15 ਜੁਲਾਈ 2026 ਤੱਕ ਕੀਤਾ ਜਾਵੇਗਾ। ਇਸ ਤੋਂ ਠੀਕ 15 ਦਿਨ ਪਹਿਲੇ ਯਾਨੀ ਕਿ 1 ਜੂਨ 2026 ਅਤੇ 15 ਜੂਨ 2026 ਤੱਕ ਸਵਗਣਨਾ ਦਾ ਵਿਕਲਪ ਵੀ ਸਾਰੇ ਹਿਮਾਚਲ ਵਾਸੀਆਂ ਜੋ ਮੁਹੱਈਆ ਕਰਾਇਆ ਗਿਆ ਹੈ। ਨਿਵਾਸੀ ਜਿਹੜੇ ਹਨ sc.census.gov.in ਪੋਰਟਲ ਪਰ ਜਾਈ ਕਰੀ ਆਪਣੇ ਆਪ ਜਾਣਕਾਰੀ ਭਰੀ ਸਕਦੇ ਹਨ। ਜਨਗਣਨਾ 2027 ਦਾ ਕੰਮ ਡਿਜੀਟਲ ਮਾਧਿਅਮ 'ਤੇ ਸੰਪਾਦਿਤ ਕੀਤਾ ਜਾਵੇਗਾ, ਜਿਸ ਦੇ ਤਹਿਤ ਪ੍ਰਗਣਕ ਕਨੇ ਪਰਿਵੇਸ਼ਕ ਮੋਬਾਈਲ ਡਿਵਾਈਸ ਕਨੇ ਨਿਰਧਾਰਿਤ ਐਪਲੀਕੇਸ਼ਨ ਦੇ ਜ਼ਰੀਏ ਜਾਣਕਾਰੀ ਇਕੱਠਾ ਕਰੇਗਾ। ਪਹਿਲੇ ਚਰਨ 'ਚ ਮਕਾਨਾਂ ਦੀ ਸਥਿਤੀ, ਪਰਿਵਾਰਾਂ 'ਚ ਉਪਲਬਧ ਸੁਵਿਧਾ ਕਨੇ ਪਰਿਸੰਪਤੀਆਂ ਬਾਰੇ ਸਿਰਫ 33 ਜਿਹੜੇ ਹਨ ਪ੍ਰਸ਼ਨ ਪੁੱਛੇ ਜਾਣਗੇ। ਜਨਗਣਨਾ ਅਧਿਨਿਯਮ 1948 ਦੇ ਤਹਿਤ ਜਨਗਣਨਾ 'ਚ ਦਿੱਤੀ ਗਈ ਸਾਰੀ ਜਾਣਕਾਰੀ ਜਿਹੜੀ ਹੈ ਗੁਪਤ, ਯਾਨੀ ਕਿ ਕਿਸੇ ਜੋ ਵੀ ਨਹੀਂ ਦੱਸੀ ਜਾਵੇਗੀ। ਜਨਗਣਨਾ ਅਧਿਨਿਯਮ 1948 ਦੇ ਤਹਿਤ ਜਨਗਣਨਾ ਦੀ 'ਚ ਦਿੱਤੀ ਗਈ ਸਾਰੀ ਜਾਣਕਾਰੀ ਜਿਹੜੀ ਹੈ ਗੋਪਨੀਯ ਹੁੰਦੀ ਹੈ। ਕਨੇ ਇਸਦਾ ਇਸਤੇਮਾਲ ਸਿਰਫ ਨੀਤੀ ਬਣਾਉਣੀ ਕਨੇ ਅਨੁਸੰਧਾਨ ਕੰਮਾਂ ਵਾਸਤੇ ਕੀਤਾ ਜਾਂਦਾ ਹੈ। ਦੇਖਾ ਇੱਥੇ ਜਾਣਕਾਰੀ ਤਾਂ ਸਾਰੇ ਸੁਣਨ ਵਾਲੇ ਜਿਤਨੇ ਵੀ

ਹਨ ਸਾਡੇ ਸ਼ਰੋਤਾ ਕੰਨੇ ਅਸਾਂ ਅਪੀਲ ਕਰਦੇ ਹਨ ਕਿ ਇਹ ਜਿਹੜਾ ਆਯੋਜਨ ਜਿਹੜਾ ਕੀਤਾ ਜਾਂਦਾ ਹੈ, ਇਹ ਜਿਹੜਾ ਪਹਿਲਾ ਚਰਨ ਹੈ, ਇਸ 'ਚ ਸਾਰੇ ਜਿਹੜੇ ਹਨ ਪ੍ਰਦੇਸ਼ ਵਾਸੀ ਬੜੀ ਜਰੀ ਕੇ ਹਿੱਸਾ ਲੈਣ, ਕਨੇ ਜਿਹੜੇ ਵੀ ਤੁਹਾਡੇ ਘਰ ਡਿਊਟੀ ਔਫਿਸਰ ਜਾਂ ਜੋ ਵੀ ਜਨਗਣਨਾ ਦੇ ਬਾਰੇ 'ਚ ਜਾਣਕਾਰੀ ਲੈਣਾ ਆਉਂਦੇ ਤੁਹਾਡੇ ਬਾਰੇ 'ਚ, ਤਾਂ ਉਹਨਾਂ ਦਾ ਜਿਹੜਾ ਹੈ ਤੁਸੀਂ ਉਹਨਾਂ ਜੋ ਸਹਿਯੋਗ ਕਰਨ, ਕਨੇ ਆਪਣੀ ਪੂਰੀ ਜਾਣਕਾਰੀ ਜਿਹੜੀ ਹੈ ਸਹੀ ਤਰੀਕੇ ਨਾਲ ਦੇਣ। ਤਾਂ ਦੇਖਾ ਹੁਣ ਅਸਾਂ ਆਪਣੇ ਸ਼ਰੋਤਿਆਂ ਜੋ ਜਾਣਕਾਰੀ ਹੈ ਦੇਣੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇ ਬਾਰੇ 'ਚ। ਦੇਖਾ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਮਹਿਲਾ ਕਨੇ ਵਿਕਾਸ ਮੰਤਰਾਲੇ, ਸਵਾਸਥਯ ਮੰਤਰਾਲੇ, ਕਨੇ ਪਰਿਵਾਰ ਕਲਿਆਣ ਮੰਤਰਾਲੇ, ਕਨੇ ਮਾਨਵ ਸੰਸਾਧਨ ਵਿਕਾਸ ਦੀ ਇੱਕ ਮਿਲੀ ਜੁਲੀ ਪਹਿਲ ਦੇ ਤੌਰ ਪਰ ਇਕੱਠੀ ਕੋਸ਼ਿਸ਼ ਦੇ ਜ਼ਰੀਏ ਕੁੜੀਆਂ ਜੋ ਬਚਾਉਣਾ ਕਨੇ ਉਹਨਾਂ ਦੀ ਮਜ਼ਬੂਤੀ ਵਾਸਤੇ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੀ ਸ਼ੁਰੂਆਤ 22 ਜਨਵਰੀ 2015 ਚ ਘੱਟ ਲਿੰਗਾਨੁਪਾਤ ਯਾਨੀ ਕਿ ਮੁੰਡੇ ਕਨੇ ਕੁੜੀਆਂ ਦਾ ਅਨੁਪਾਤ ਵਾਲੇ 10 ਜ਼ਿਲ੍ਹਿਆਂ 'ਚ ਸ਼ੁਰੂ ਕੀਤੀ ਗਈ ਸੀ। ਸਾਰੇ ਰਾਜ ਸੰਘ ਸ਼ਾਸਿਤ ਇਲਾਕਿਆਂ ਜੋ ਕਵਰ ਕੀਤਾ ਗਿਆ ਹੈ। 2011 ਦੀ ਜਨਗਣਨਾ ਦੇ ਅਨੁਸਾਰ ਘੱਟ ਬਾਲ ਲਿੰਗ ਅਨੁਪਾਤ ਦੇ ਆਧਾਰ ਪਰ ਹਰ ਰਾਜ 'ਚ ਘੱਟ ਤੋਂ ਘੱਟ ਇੱਕ ਜ਼ਿਲ੍ਹੇ ਸੌਗੀ 100 ਜ਼ਿਲ੍ਹਿਆਂ ਦੇ ਇੱਕ ਪਾਇਲਟ ਜ਼ਿਲ੍ਹੇ ਦੇ ਤੌਰ ਪਰ ਜਿਹੜਾ ਹੈ ਚੁਣਿਆ ਗਿਆ ਹੈ। ਇਸ ਯੋਜਨਾ ਦਾ ਮਕਸਦ ਹੈ ਕਿ ਭੇਦਭਾਵ ਜਿਹੜਾ ਹੈ, ਫਰਕ ਨਹੀਂ ਰੱਖਣ ਵਾਲਾ ਲਿੰਗ ਚੁਣਾਵ ਦੀ ਪ੍ਰਕਿਰਿਆ ਦਾ ਜਿਹੜਾ ਹੈ ਖਾਤਮਾ ਕਰਨਾ, ਕੁੜੀਆਂ ਦਾ ਜਿਹੜਾ ਵਜੂਦ ਕਨੇ ਸੁਰੱਖਿਆ ਜਿਹੜਾ ਹੈ ਸੁਨਿਸ਼ਚਿਤ ਕਰਨਾ, ਇਸ ਯੋਜਨਾ ਦਾ ਜਿਹੜਾ ਹੈ ਉਦੇਸ਼ ਹੈ, ਮਕਸਦ ਹੈ। ਕੁੜੀਆਂ ਦੀ ਪੜ੍ਹਾਈ ਲਿਖਾਈ ਸੁਨਿਸ਼ਚਿਤ ਕਰਨਾ, ਕਹਿਣੇ ਦਾ ਮਤਲਬ ਲਿੰਗਾਂ ਨੂੰ ਪਾਤਾ ਹੀ ਕੱਟਿਆ ਹੋ ਸਕਦਾ ਹੈ ਜਲ ਅਸਾਂ ਆਪਣੀਆਂ ਕੁੜੀਆਂ ਜੋ ਮੁੰਨੀਆਂ ਜੋ ਜਿਹੜਾ ਹੈ ਪੜ੍ਹਾਂਗੇ ਲਿਖਾਂਗੇ, ਉਹਨਾਂ ਜੋ ਇਤਨੇ ਕਾਬਿਲ ਬਣਾਂਗੇ ਤਾਂ ਕਿ ਮਾਂ ਬਾਪ ਵੀ ਗਰਵ ਕਰਨ ਕਿ ਅਸਾਂ ਕੁੜੀਆਂ ਜਿਹੜੀਆਂ ਹਨ ਮੁੰਨੂਆਂ ਦੇ ਬਰਾਬਰ ਹਨ। ਦੇਖਾ ਲਿੰਗ ਅਨੁਪਾਤ ਘੱਟ ਕਰਨੇ ਦੇ ਜਿਹੜੇ ਹਨ ਉਪਾਏ ਕਿਆ ਕਿਆ ਹਨ। ਦੇਖਾ ਕੁੜੀਆਂ ਦੀ ਸ਼ਿਕਸ਼ਾ ਜੋ ਵਧਾਵਾ ਦੇਣ ਵਾਸਤੇ ਇੱਕ ਸਮਾਜਿਕ ਅੰਦੋਲਨ, ਕਨੇ ਸਮਾਨ ਮੁੱਲਿਆਂ ਜੋ ਵਧਾਵਾ ਦੇਣ ਲਈ ਜਾਗਰੂਕਤਾ ਜਿਹੜਾ ਅਭਿਆਨ ਜਿਹੜਾ ਹੈ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੁੱਦੇ ਬਾਰੇ ਸਾਰਿਆਂ ਦੇ ਵਿੱਚ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਇਸ ਜੋ ਬਦਲਦੇ ਰਹਿਣੇ 'ਤੇ ਸੁਸ਼ਾਸਨ ਦਾ ਪੈਮਾਨਾ ਵੀ ਬਣਗਾ। ਘੱਟ ਲਿੰਗਾਨੁਪਾਤ ਵਾਲੇ ਜ਼ਿਲ੍ਹਿਆਂ ਦੀ ਪਹਿਚਾਣ ਪਰ ਧਿਆਨ ਦਿੰਦਿਆਂ ਹੋਇਆ ਮਿਲੀ ਜੁਲੀ ਕਾਰਵਾਈ ਜਿਹੜੀ ਹੈ ਕਰਨੀ ਚਾਹੀਦੀ ਹੈ। ਕਹਿਣੇ ਦਾ ਮਤਲਬ ਜਿੱਥੋਂ ਕੁੜੀਆਂ ਘੱਟ ਹਨ, ਕਨੇ ਮੁੰਡੂ ਜ਼ਿਆਦਾ ਹਨ, ਉੱਥੋਂ ਜਾ ਕੇ ਉਹਨਾਂ ਜ਼ਿਲ੍ਹਿਆਂ ਦੀ ਉਹਨਾਂ ਉਸ ਇਲਾਕੇ ਦੀ ਜਿਹੜੀ ਹੈ ਪਹਿਚਾਣ ਕਰਕੇ ਉੱਥੋਂ ਜਿਹੜਾ ਹੈ ਕੰਮ ਕਰਨਾ ਚਾਹੀਦਾ ਹੈ। ਮਤਲਬ ਉੱਥੋਂ ਇਹ ਦੱਸਣਾ ਵੀ ਬੜਾ ਜ਼ਰੂਰੀ ਹੈ ਕਿ ਕੁੜੀਆਂ ਜਿਹੜਾ ਲਿੰਗ ਅਨੁਪਾਤ ਜਿਹੜਾ ਹੈ ਬਰਾਬਰ ਰੱਖਣਾ ਜਿਹੜਾ ਹੈ ਬੜਾ ਹੀ ਜ਼ਰੂਰੀ ਹੈ। ਨਿੱਕਾ ਸਮਾਜ 'ਚ ਬਦਲਾਵ ਲਿਆਉਣੇ ਤਾਈਂ ਖਾਸ ਸਰੋਤ ਦੇ ਤੌਰ ਪਰ ਜਿਹੜਾ ਹੈ ਉਸ ਇਲਾਕੇ ਦੀਆਂ ਔਰਤਾਂ, ਔਰਤ ਮੰਡਲੀਆਂ, ਨੌਜਵਾਨ ਜਿਹੜਾ ਹੈ ਹਿੱਸਾ ਲੈਂਦਿਆਂ ਹੋਇਆਂ ਪੰਚਾਇਤੀ ਰਾਜ ਸੰਸਥਾ, ਸਥਾਨੀ ਨਿਕਾਏ ਕਨੇ ਜ਼ਮੀਨੀ ਸਤਰ ਪਰ ਜੁੜਿਓ ਕੰਮ ਕਰਨ ਵਾਲੇ ਕਾਰਿਕਰਤਾ ਜੋ ਪ੍ਰੇਰਿਤ ਕਨੇ ਟ੍ਰੇਨਡ ਕਰਦਿਆਂ ਹੋਇਆਂ ਸਮਾਜਿਕ ਬਦਲਾਵ 'ਚ ਪ੍ਰੇਰਕ ਦੀ ਜਿਹੜੀ ਹੈ ਭੂਮਿਕਾ ਜਿਹੜੇ ਹਨ ਸੈ ਨਿਭਾਣ। ਕਹਿਣੇ ਦਾ ਮਤਲਬ ਹੈ ਜਿਤਨੇ ਵੀ ਸੰਗਠਨ ਹੈ, ਚਾਹੇ ਨੌਜਵਾਨ ਹੈ, ਔਰਤਾਂ ਹਨ, ਜਾਂ ਤੁਸਾਂ ਦੇ ਜਿਹੜੇ ਹੈ ਗ੍ਰਾਂ ਦੀਆਂ ਜਿਹੜੀਆਂ ਪੰਚਾਇਤਾਂ ਦੇ ਉੱਥੋਂ ਦੇ ਜਿਹੜੇ ਮੈਂਬਰ ਹਨ, ਇਹਨਾਂ ਸਾਰਿਆਂ ਜੋ ਜਿਹੜਾ ਹੈ ਮਿਲੀ ਜੁਲੀ ਕੇ ਕੋਸ਼ਿਸ਼ ਕਰਨੀ ਚਾਹੀਦੀ ਹਨ, ਕਨੇ ਕਰ ਜਾਈ ਕੇ ਅਭਿਆਨ ਚਲਾਉਣਾ ਚਾਹੀਦਾ ਹੈ ਕਿ ਜਿਹੜਾ ਲਿੰਗ ਅਨੁਪਾਤ ਹੈ ਇਹ ਅਗਰ ਉੱਪਰ ਨੀਚੇ ਹੋਊਗਾ ਤਾਂ ਜਿਹੜਾ ਹੈ ਸਮਾਜ 'ਚ ਬੜਾ ਬੁਰਾ ਅਸਰ ਪੈ ਸਕਦਾ ਹੈ। ਅਗਰ ਕੁੜੀਆਂ ਘੱਟ ਹੋਊਗੀਆਂ ਤਾਂ ਮੁੰਡੂ ਜ਼ਿਆਦਾ ਹੋਊਗੇ ਤਾਂ ਦੇਖਾ ਅੱਗੇ ਜਾ ਕੇ ਕੁੜੀਆਂ ਮਿਲਣਾ ਮੁਸ਼ਕਿਲ, ਵਿਆਹ ਦੇ ਵਕਤ ਜਿਹੜਾ ਹੈ ਮੁੰਡੂਆਂ 'ਚੋਂ ਕੁੜੀਆਂ ਮਿਲਣਾ ਮੁਸ਼ਕਿਲ ਹੁੰਦੀ ਹੈ। ਕਹਿੰਦੇ ਕੁੜੀਆਂ ਜਿਹੜੀਆਂ ਹਨ ਘੱਟ ਹੋਊਗੀਆਂ ਤਾਂ ਦੇਖਾ ਸਮਾਜ ਵੀ ਜੀ 'ਚ ਜਿਹੜਾ ਹੈ ਅਸਾਂ ਦਾ ਅਸਤਿਤਵ ਵੀ ਜਿਹੜਾ ਹੈ ਨਹੀਂ ਰਹਿ ਸਕਦਾ ਹੈ। ਜ਼ਿਲ੍ਹਾ, ਬਲਾਕ, ਜ਼ਮੀਨੀ ਸਤਰ ਪਰ ਅੰਤਰ ਖੇਤਰੀ ਕਨੇ ਅੰਤਰ ਸੰਸਥਾਗਤ ਸਮਾਯੋਜਨ ਜੋ ਵੀ ਸਕਸ਼ਮ ਕਰਨਾ ਬੜਾ ਹੀ ਜ਼ਰੂਰੀ ਹੈ। ਹਾਲਾਂਕਿ ਮਹਿਲਾ ਕਨੇ ਬਾਲ ਵਿਕਾਸ ਮੰਤਰਾਲੇ ਦੇ ਅਨੁਸਾਰ ਪਿਛਲੇ 10 ਸਾਲਾਂ 'ਚ ਜਨਮ ਦੇ ਵਕਤ ਲਿੰਗਾਨੁਪਾਤ 918 ਤੋਂ ਵਧੀ ਕਰੀ 929 ਹੋਈ ਗਿਆ ਹੈ। ਕਹਿਣ ਦਾ ਮਤਲਬ ਕਿ ਲਿੰਗ ਅਨੁਪਾਤ ਜਿਹੜਾ ਹੈ ਪਿਛਲੇ 10 ਸਾਲਾਂ 'ਚ ਬੜਿਆ ਹੈ।

ਕੁੜੀਆਂ ਦਾ ਜਿਹੜਾ ਹੈ 918 'ਤੇ ਵਧੀ ਕੇ 929 ਹੋਇਆ ਹੈ। ਕਨੇ ਮਾਧਿਅਮਿਕ ਸਤਰ ਪਰ ਕੁੜੀਆਂ ਦਾ ਜਿਹੜਾ ਨਾਮਾਂਕਣ ਵੀ ਕਰੀਬਨ 75% ਵਧੀ ਕਰੀ 80% ਦੇ ਕਰੀਬ ਹੋਈ ਗਿਆ ਹੈ। ਤਾਂ ਇੱਥੇ ਜਾਣਕਾਰੀ ਤਾਂ ਲਿੰਗ ਅਨੁਪਾਤ ਜਿਹਾਂ ਕੁੜੀਆਂ ਕਨੇ ਮੁੰਡੂਆਂ ਦਾ ਜਿਹੜਾ ਅਨੁਪਾਤ ਹੈ ਇਹ ਬਰਾਬਰ ਰਹਿਣਾ ਚਾਹੀਦਾ। ਮੈਂ ਤਾਂ ਬੋਲਦੀ ਕੁੜੀਆਂ ਦਾ ਜ਼ਿਆਦਾ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਹੈ ਸਮਾਜ 'ਚ ਇੱਕ ਬੈਲੈਂਸ ਜਿਹੜਾ ਬਣ ਜਾਏ। ਤਾਂ ਦੇਖਾ ਇਹ ਜਾਣਕਾਰੀ ਥੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇ ਬਾਰੇ 'ਚ। ਹੁਣ ਚੱਲਦੇ ਹਨ ਮਨੋਰੰਜਨ ਦੀ ਤਰਫ, ਸੁਣਦੇ ਹਨ ਸੁਨਪਤੀ ਕਨੇ ਲਕਸ਼ਮੀ ਦਾ ਗਾਇਆ ਕਾਰਿਕ੍ਰਮ ਦਾ ਇਹ ਲੋਕ ਗੀਤ।

ਛੈਲ ਦਿਆ ਲੋਕ ਗੀਤ ਤੁਸੀਂ ਸੁਣਿਆ। ਹੁਣ ਅਸਾਂ ਗੱਲ ਕਰਦੇ ਹਾਂ ਸਮਾਜ 'ਚ ਕੁੜੀਆਂ ਦੀ ਕਿਆ ਭੂਮਿਕਾ ਹੈ। ਦੇਖਾ, ਸਮਾਜ ਕਨੇ ਪਰਿਵਾਰ 'ਚੋਂ ਬਣਾਉਣ 'ਚ ਕੁੜੀਆਂ ਦਾ ਰੋਲ ਜਿਹੜਾ ਹੈ ਬਹੁਤ ਜ਼ਿਆਦਾ ਹੈ, ਕਨੇ ਬੁਨਿਆਦੀ ਵੀ ਹੈ। ਅੱਜ ਦੇ ਜ਼ਮਾਨੇ 'ਚ ਕੁੜੀਆਂ ਸਿਰਫ ਘਰ ਅੰਗਣ ਦੀ ਰੌਣਕ ਨਹੀਂ ਹਨ, ਪਰ ਸਮਾਜ ਦੇ ਹਰ ਖੇਤਰ 'ਚ ਆਪਣੀ ਕਾਮਯਾਬੀ ਦਾ ਡੰਕਾ ਵਜਾ ਦੀਆਂ ਹਨ। ਕੁੜੀਆਂ ਪਰਿਵਾਰ 'ਚੋਂ ਆਪਸ 'ਚ ਜੋੜਨੇ ਦੀ ਪਹਿਲੀ ਕੜੀ ਹੁੰਦੀ ਹੈ। ਸਹਿ ਦੋ ਪਰਿਵਾਰਾਂ ਪਿਓਕੀਆਂ ਕਨੇ ਸਹੁਰਿਆਂ ਦੇ ਵਿੱਚ ਸੰਸਕ੍ਰਿਤੀ ਸੰਸਕਾਰਾਂ ਕਨੇ ਰਿਸ਼ਤਿਆਂ ਦਾ ਤਾਲਮੇਲ ਬਣਾਈ ਰੱਖਦੀਆਂ ਹਨ। ਇੱਕ ਕੁੜੀ ਜਾਲੂ ਪੜ੍ਹੀ ਲਿਖੀ ਕੇ ਸੰਸਕਾਰੀ ਹੁੰਦੀ ਹੈ ਤਾਂ ਸਹਿ ਅੱਗੇ ਚਲੀ ਕਰੀ ਦੋ ਕੁਨਬਿਆਂ ਜੋ ਸੰਵਾਰਦੀ ਹੈ। ਅੱਜ ਕੁੜੀਆਂ ਪੜ੍ਹਾਈ ਦੇ ਖੇਤਰ 'ਚ ਨੂੰਹੀਆਂ ਉੱਚਾਈਆਂ ਜੋ ਛੂਆ ਦੀਆਂ ਹਨ, ਸਕੂਲਾਂ ਕਾਲਜਾਂ ਦੇ ਨਤੀਜੇ ਦੇ ਲਈ ਕਰੀ ਵੱਡੇ ਵੱਡੇ ਸਰਕਾਰੀ ਅਫਸਰਾਂ UPSC ਦੀ ਇਮਤਿਹਾਨ ਵਿਗਿਆਨ ਦੇ ਲਈ ਕਰੀ ਤਕਨੀਕੀ ਤਿੱਕਰ ਹਰ ਜਗ੍ਹਾ ਕੁੜੀਆਂ ਅੱਵਲ ਹੋਆ ਦੀਆਂ ਹਨ। ਇੱਕ ਪੜ੍ਹੀ ਲਿਖੀ ਕੁੜੀ ਪੂਰੇ ਸਮਾਜ ਦੀ ਤਰੱਕੀ ਦਾ ਆਧਾਰ ਬਣਦੀ ਹੈ। ਹੁਣ ਕੁੜੀਆਂ ਸਿਰਫ ਘਰੇ ਦੇ ਕੰਮਾਂ ਤੱਕ ਹੀ ਸੀਮਿਤ ਨਹੀਂ ਹਨ, ਸਹਿ ਕੰਪਨੀਆਂ 'ਚ, ਬੈਂਕਾਂ 'ਚ, ਡਾਕਟਰੀ 'ਚ, ਰਾਜਨੀਤੀ 'ਚ, ਸੈਨਾ 'ਚ, ਪੁਲਿਸ 'ਚ, ਦੇਸ਼ ਦੀ ਰੱਖਿਆ 'ਚ ਮਰਦਾਂ ਸੌਗੀ ਮੋਢੇ ਸੌਗੀ ਮੋਢਾ ਮਿਲਾਈ ਕਰੀ ਕੰਮ ਕਰਾ ਦੀਆਂ ਹਨ। ਆਪਣੇ ਪੈਰਾਂ ਪਰ ਖੜੋਈ ਕਰੀ ਸੇ ਆਪਣੇ ਪਰਿਵਾਰ ਕਨੇ ਦੇਸ਼ ਦੀ ਅਰਥ ਵਿਵਸਥਾ 'ਚੋਂ ਮਜ਼ਬੂਤੀ ਦਿਆ ਦੀਆਂ ਹਨ। ਕੁੜੀਆਂ 'ਚ ਆਪਣੇ ਆਪ ਹੀ ਦਇਆ ਧੀਰਜ ਕਨੇ ਜ਼ਿੰਮੇਦਾਰ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਸਮਾਜ 'ਚ ਖਰੇ ਸੰਸਕਾਰਾਂ ਜੋ ਬਚਾਈ ਰੱਖਣੇ

ਵਿੱਚ, ਵੱਡਿਆਂ ਬਜ਼ੁਰਗਾਂ ਦੀ ਸੇਵਾ ਕਰਨੇ 'ਚ, ਕਨੇ ਬੱਚਿਆਂ ਜੋ ਖਰੇ ਸੰਸਕਾਰ ਦੇਣੇ 'ਚ ਉਹਨਾਂ ਦਾ ਰੋਲ ਜਿਹੜਾ ਹੈ ਬਹੁਤ ਹੀ ਖਾਸ ਹੈ। ਪੁਰਾਣੀ ਜਿਹੜੀਆਂ ਕੁਪ੍ਰਥਾ ਜੋ ਤੋੜੀ ਕਰੀ ਸਮਾਜ 'ਚੋਂ ਨੋਈ ਦਿਸ਼ਾ ਦੇਣੇ 'ਚ ਕੁੜੀਆਂ ਅੱਗੇ ਆਉਂਦੀਆਂ ਹਨ। ਪਰਿਆਵਰਣ ਬਚਾਉਣਾ ਹੋ, ਸਮਾਜ ਦੀ ਬੁਰਾਈਆਂ ਜੀਆਂ ਕਿ ਦਾਜੇ ਦੀ ਪ੍ਰਥਾ, ਦਹੇਜ ਪ੍ਰਥਾ, ਦਾਜ ਦੇਣੇ ਦੀ ਪ੍ਰਥਾ, ਛੋਟੀ ਉਮਰਾਂ 'ਚ ਵਿਆਹ ਦੇਈਆਂ ਬੁਰਾਈਆਂ ਦੇ ਖਿਲਾਫ ਆਵਾਜ਼ ਚੁੱਕਣੀ ਹੋ ਜਾਂ ਫਿਰ ਰਾਜਨੀਤੀ 'ਚ ਲੀਡਰੀ ਕਰਨੀ ਹੋ, ਕੁੜੀਆਂ ਬਦਲਾਵ ਦਾ ਖਾਸ ਜ਼ਰੀਆ ਬਣਦੀਆਂ ਹਨ। ਦੇਖਾ, ਕਿਸੇ ਵੀ ਸੁਖੀ ਕਨੇ ਮਜ਼ਬੂਤ ਸਮਾਜ ਦਾ ਸੁਪਨਾ ਕੁੜੀਆਂ ਬਿਨਾਂ ਅਧੂਰਾ ਹੈ। ਇੱਕ ਬੜੀ ਹੀ ਸਿਆਣੀ ਗੱਲ ਹੈ, ਜੇ ਇੱਕ ਮੁੰਡਾ ਪੜ੍ਹਗਾ ਤਾਂ ਸਿਰਫ ਇੱਕ ਬੰਦਾ ਹੀ ਪੜ੍ਹੀ ਕਰੀ ਤਿਆਰ ਹੋਊਗਾ, ਪਰ ਜੇ ਇੱਕ ਕੁੜੀ ਪੜ੍ਹਗੀ ਤਾਂ ਪੂਰਾ ਪਰਿਵਾਰ ਕਨੇ ਸਮਾਜ ਜਿਹੜਾ ਹੈ ਸ਼ਿਕਸ਼ਿਤ ਹੋਊਗਾ। ਇਸ ਵਾਸਤੇ ਸਮਾਜ ਦਾ ਵੀ ਇਹ ਫਰਜ਼ ਹੈ ਕਿ ਸਹਿ ਕੁੜੀਆਂ ਜੋ ਬਰਾਬਰ ਮੌਕੇ ਸੁਰੱਖਿਆ ਕਨੇ ਆਦਰ ਮਾਨ ਦੇਣ, ਤਾਂ ਕਿ ਸਹਿ ਖੁੱਲ੍ਹੀ ਕਰੇ ਆਪਣੇ ਸੁਪਨਿਆਂ ਜੋ ਪੂਰਾ ਕਰੀ ਸਕਣ। ਦੇਖਾ, ਇਹ ਗੱਲ ਥੀ ਕੁੜੀਆਂ ਦਾ ਜਿਹੜਾ ਹੈ ਕਿਆ ਸਮਾਜ 'ਚ ਕਿਆ ਭੂਮਿਕਾ ਹੈ। ਤਾਂ ਹੁਣ ਸੁਣ ਲੈਂਦੇ ਹਨ ਇੱਕ ਲੋਕ ਗੀਤ, ਆਵਾਜ਼ ਹੈ ਕਰਨੈਲ ਰਾਣਾ ਦੀ।

ਦਿਓ ਮਹਾਰਾਜ ਜਿਹੜਾ ਗੁਣਗਾਨ ਕਰਨ ਵਾਲੇ ਕਲਾਕਾਰ ਆ ਨਾ ਉਹ ਸ਼ੀਲਾ ਕਲਚੀ ਤਾਂ ਇਹ ਗੱਲਬਾਤ ਕਰ ਲੈਣੀ ਆਸਾ ਸਵੱਛ ਭਾਰਤ ਅਭਿਆਨ ਉਹਦੇ ਬਾਰੇ ਦੇ ਤਾਂ ਦੇਖੋ ਜੀ ਸਰਕਾਰ ਕੋਈ ਨਾ ਕੋਈ ਜਿਹੜਾ ਅਭਿਆਨ ਚਲਾਓ ਜਿਹਦੇ ਕਿ ਆਸੇ ਸਭੀ ਵੀ ਬੜੀ ਚੜੀ ਕਰ ਭਾਗ ਲੈਣਾ ਚਾਹੀਂ ਜੋ ਕਿ ਆਸਾਰੇ ਦੇਸ਼ਾਂ ਦੇ ਹਿੱਤਾਂ ਦੇ ਆਸਾਰੇ ਗਲੀ ਮੁਹੱਲੇ ਦੇ ਹਿੱਤਾਂ ਦੇ ਇਹਤੇ ਵਿਚਾਰ ਤੇ ਸਵੱਛ ਭਾਰਤ ਅਭਿਆਨ ਵੀ ਇੱਕ ਇਹੜਾ ਹੀ ਅਭਿਆਨ ਹੈ। ਤਾਂ ਇਹ ਅਭਿਆਨ 2 ਅਕਤੂਬਰ 2014 ਕੇ ਚਲਾਇਆ ਗਿਆ ਥਾ। ਮਹਾਤਮਾ ਗਾਂਧੀ ਜੀ ਇਹ ਸਵੱਛਤਾ ਦੇ ਮਹੱਤਵ ਕੇ ਬਹੁਤ ਪਹਿਲੇ ਸਮਝ ਲਿਆ ਥਾ ਔਰ ਸਾਫ਼ ਸੁਥਰਾ ਰਹਿਣਾ ਜੋ ਹੈ ਸਿਹਤ ਸਵਾਸਥ ਦੀ ਦ੍ਰਿਸ਼ਟੀ 'ਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਸਫਾਈ ਖੇ ਈਸ਼ਵਰਾ ਦੀ ਭਗਤੀ 'ਤੇ ਬਾਅਦ ਦੂਜਾ ਸਥਾਨ ਦਿਆਦਾ ਹੈ। ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੁਆਰਾ ਖੁੱਲ੍ਹੇ ਦੇ ਸ਼ੌਚਾ ਖੇ ਖਤਮ ਕਰਨੇ ਰੇ ਜੋ ਹੈ ਬਹੁਤ ਜ਼ਿਆਦਾ ਪ੍ਰਯਾਸ ਕਰੇ ਗਏ ਔਰ ਬਾਦਾ ਤੇ ਜੋ ਹੈ ਪ੍ਰਬੰਧਨਾਂ ਦੇ ਸੁਧਾਰਾਂ ਤੇ ਜੋ ਹੈ ਲੋਕਾਂ ਖੇ ਸਵੱਛਤਾ ਦੇ ਮੁੱਲੇ ਉਹ ਖੇ ਸਮਝਣੇ ਰੀ ਤੱਕ ਬਹੁਤ ਪ੍ਰਯਾਸ ਕਰੇ ਔਰ ਕਾਫੀ ਹੱਦਾਂ ਤੱਕ ਸਫਲਤਾ ਵੀ ਇਹਦੇ ਹਾਸਿਲ ਹੋਈ। ਤਾਂ ਸਾਰੀ ਗੰਦਗੀ ਔਰ ਅਸ਼ੁੱਧੀਆਂ ਖੇ ਜੋ ਖਤਮ ਕਰਨੇ ਦੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਆਖੇ ਅਸੀਂ ਜੋ ਹੈ ਸਫਲ ਬਣਾ ਸਕੂ ਹੈ ਸਭ ਜਣੇ ਮਿਲ ਲੇਕਰ। ਤਾਂ ਸਭੀ ਸ਼ਹਿਰ ਔਰ ਗਲੀਆਂ ਖੇ ਸਾਫ਼ ਕਰਨੇ